ਸਿੰਧਾਕੋਟ ਸੱਖਰ ਬੈਂਚ ਸਿੰਧ ਪਬਲਿਕ ਸਰਵਿਸ ਕਮਿਸ਼ਨ ਦੀ ਚਟਾਭੇਟੀ ਇਮਤਿਹਾਨਾਂ ਦੇ ਨਤੀਜਿਆਂ ਖਿਲਾਫ਼ ਦਾਖਲ ਦਰਖਾਸਤ ਤੇ ਸਟੇਅ ਆਰਡਰ ਜਾਰੀ ਕਰੇ ਛੱਡਿਓ। ਕਮਿਸ਼ਨ ਦੇ ਚੇਅਰਮੈਨ, ਸੈਕਟਰੀ, ਕੰਟਰੋਲਰ ਨੇ ਲਾਗਾਪਿਆ ਧੁਰਿੰਦ ਖਾਨ ਜਵਾਬ ਤਲਬ। ਬਰੁਕਨੀ ਬੈਂਚ ਜਸਟਿਸ ਮੁਹੰਮਦ ਅਦਨਾਨ ਅਲਕਰੀਮ ਮੇਮਨ ਜਸਟਿਸ ਅਬਦੁਲ ਹਾਮਿਦ ਬੁਰਗੜੀ ਕੇਸ ਦੀ ਬੁਧਣੀ ਕਈ।

0: ਨੇ ਮੇਰੇ ਕਿੱਦਾਂ ਹੀ ਸਾਰੇ ਵਧੀਆ ਹੋ ਗਏ ਤੇ ਤੁਹਾਨੂੰ ਅੱਜ ਦਾ ਸੌਂਗ ਕਾਫੀ ਵਧੀਆ ਲੱਗਿਆ ਹੋਵੇਗਾ ਤੇ ਅਗਰ ਤੁਹਾਨੂੰ ਇਸ ਟਾਈਪ ਦੇ ਸੌਂਗ ਕਾਫੀ ਵਧੀਆ ਲੱਗਦੇ ਨੇ ਤੇ ਸਾਡੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਦੀਜੀਏ ਤੇ ਇਸ ਸੌਂਗ ਨੂੰ ਜ਼ਿਆਦਾ ਦੇਖੀਏ ਤਾਂ ਕਿ ਅਸਾਂ ਨੂੰ ਮੋਟੀਵੇਸ਼ਨ ਮਿਲਦੀ ਰਹੇ ਔਰ ਅਸੀਂ ਵੀ ਇਸੀ ਟਾਈਪ ਦੇ ਬਿਹਤਰੀਨ ਸੌਂਗ ਇਸ ਚੈਨਲ ਤੇ ਲਾਉਂਦੇ ਰਹਾਂ। ਸ਼ੁਕਰੀਆ।
1: جس دھرتی سے جڑا ہے قلندر لال شہباز
2: اسی خطے کی بنی ہے آواز
1: یہ ایف ایم
2: سندھ کی آواز।